ਨਿਕੇ ਨੂੰ ਉੱਲੇ ਹੋਰੇ ਨਾ ਦਿਸ ਮੈਨੂੰ ਮਿਲੇ ਤੇ ਹੋ ਨਾਸ ਨਿਕੇ ਨੂੰ ਫਿਰ ਦੇ ਮਨ ਨੇ ਮਨੋ ਆਈ ਵੋ ਫਿਰ ਉਜੇ ਨੋ ਹੋ ਰਹੁ ਸੁਣੂ ਬਾਰ ਬਾਰ ਦੇਰੇ ਮਾ ਵੋ ਜ਼ੇਨੂ ਨਾ ਕੁਤ ਕੁਦੇ ਲੋ ਪਲਿਸੇ ਨੂੰ ਫਿਰ ਦੇ ਮਨ ਨੇ ਮਨੋ ਆਈ ਵੋ ਫਿਰ ਉਜੇ ਨੋ ਹੋ ਰਹੁ ਸੁਣੂ ਬਾਰ ਬਾਰ ਦੇਰੇ ਮਾ ਵੋ ਜ਼ੇਨੂ ਨਾ ਕੁਤ ਕੁਦੇ ਲੋ ਪਲਿਸੇ ਨੂੰ ਫਿਰ ਦੇ ਮਨ ਨੇ ਮਨੋ ਆਈ ਵੋ ਮਿਲੇ ਤੇ ਹੋਰੇ ਨਾ ਕੇ ਤੂੰ ਉੱਲੇ ਹੋਰੇ ਨਾ ਫੈਸਲਾ ਤੂੰ ਬਾਰ ਬਾਰ ਕੇ ਦੀ ਸੋਰ ਰਕਾ ਤੂੰ ਫਿਰ ਦੇ ਮਨ ਨੇ ਮਨੋ ਆਈ ਵੋ ਮਿਲੇ ਤੇ ਹੋਰੇ ਨਾ ਕੇ ਤੂੰ ਉੱਲੇ ਹੋਰੇ ਨਾ ਫੈਸਲਾ ਤੂੰ ਬਾਰ ਬਾਰ ਕੇ ਦੀ ਸੋਰ ਰਕਾ ਤੂੰ ਫਿਰ ਦੇ ਮਨ ਨੇ ਮਨੋ ਆਈ ਵੋ ਮਾਰੇ ਨਾ ਉਹੀ ਫੋਰਸ ਦੇ ਜ਼ੇਨੂ ਵੈਰੂ ਫੇਰਾ ਜ਼ੁਬੈਰ ਜ਼ੇਨੂ ਬਾਰ ਬਾਰ ਰੇ ਕੀ ਕੁੰਗੇ ਨੂੰ ਫਿਰ ਦੇ ਮਨ ਨੇ ਮਨੋ ਆਈ ਵੋ ਮਾਰੇ ਨਾ ਉਹੀ ਫੋਰਸ ਦੇ ਜ਼ੇਨੂ ਵੈਰੂ ਫੇਰਾ ਜ਼ੁਬੈਰ ਜ਼ੇਨੂ ਬਾਰ ਬਾਰ ਰੇ ਕੀ ਕੁੰਗੇ ਨੂੰ ਫਿਰ ਦੇ ਮਨ ਨੇ ਮਨੋ ਆਈ ਵੋ ਮੇ ਸੋਨੇ ਮੈਂ ਕੇ ਨੋਚ ਕੋ ਮਿਲੇ ਤੇ ਹੋਰੇ ਨਾ ਦਿਕੋ ਬਾਰ ਬਾਰ ਵੈਰੇ ਦੀ ਮੀ ਦਿਕੋ ਫਿਰ ਦੇ ਮਨ ਨੇ ਮਨੋ ਆਈ ਵੋ ਮੇ ਸੋਨੇ ਮੈਂ ਕੇ ਨੋਚ ਕੋ ਮਿਲੇ ਤੇ ਹੋਰੇ ਨਾ ਦਿਕੋ ਬਾਰ ਬਾਰ ਵੈਰੇ ਦੀ ਮੀ ਦਿਕੋ ਫਿਰ ਦੇ ਮਨ ਨੇ ਮਨੋ ਆਈ ਵੋ ਹੈ ਦਰਬਾਨੂ ਨੂੰ ਚੀਸੂ ਨੋ ਸੇਨੇ ਮਿਲੇ ਤੂੰ ਕਿਸੂ ਕਨਾ ਗਾਜ਼ੀ ਤਾਬਿਲਿਸੂ ਹੈ ਦੇ ਮਨ ਨੇ ਮਨੋ ਆਈ ਵੋ ਹੈ ਦਰਬਾਨੂ ਨੂੰ ਚੀਸੂ ਨਸੇਨੇ ਮੇਲੇ ਤੋ ਪਿਸੋ ਕਨਾ ਗਾਜ਼ੀ ਤਾ ਬਿਲਿਸੋ ਹੈ ਦੇ ਲੋਨਾ ਨਿਵਾਨੋ ਆਈ ਵੋ ਵਾਜ਼ੀ ਸ਼ੇਰੋ ਬਰਾ ਹੈ ਦੇਰ ਵਾਜ਼ੀ ਸ਼ੇਰੋ ਉਯੋ ਕਾ ਖਾਈ ਨੇ ਨੀ ਕੇਨੋ ਹਰ ਦਾ ਲੋਨਾ ਦਾ ਮਾਵਾ ਦੀਨੋ ਵਾਜ਼ੀ ਸ਼ੇਰੋ ਬਰਾ ਹੈ ਦੇਰ ਵਾਜ਼ੀ ਸ਼ੇਰੋ ਉਯੋ ਕਾ ਖਾਈ ਨੇ ਨੀ ਕੇਨੋ ਹਰ ਦਾ ਖਾਗ ਦੇ ਪੀਏ ਦੇਨੋ ਰਾਡੀਓ ਵੇ